ਦਰ ਵਿੱਚ ਨਹੀਂ ਮਿਲਦੀ ਪਹਿਲੇ ਹੀ ਸੁੱਕ ਵੇਂਦੀ ਏ। ਲੂਣੀ ਨਦੀ ਦਾ ਨਾਂ ਸੰਸਕ੍ਰਿਤ ਸ਼ਬਦ ਲਵਣ ਗਿਰੀ ਤੋਂ ਗਿੱਧਾ ਗਏ। ਬਹੁ ਜ਼ਿਆਦਾ ਲਵਣਤਾ ਯਾਨੀ ਨਮਕ ਦੇ ਕਾਰਨ ਹਿੰਦਾ ਨਾਂ ਲੂਣੀ ਪੈ ਗਿਆ। ਮਹਾਕਵੀ ਕਾਲੀਦਾਸ ਨੇ ਹੀਕੂ ਅੰਤਤਾ ਸਲੀਲਾ ਆਖੇ। ਨਦੀ ਦਾ ਪੁਰਾਣਾ ਨਾਂ ਲਵਣ ਵਰੀ ਵੀ ਹੈ। ਲੂਣੀ ਨਦੀ ਪੱਛਮ ਰਾਜਸਥਾਨ ਦੀ ਸਭ ਤੋਂ ਖਾਸ ਨਦੀ ਏ। ਨਦੀ ਦਾ ਉਦਗਮ ਸਥਾਨ ਅਜਮੇਰ ਵਿੱਚ ਹੈ। ਇਹ ਨਦੀ ਅਜਮੇਰ ਦੇ ਨਾਗ ਪਹਾੜ ਤੋਂ ਨਿਕਲਦੀ ਏ ਤੇ ਪੱਛਮ ਰਾਜਸਥਾਨ ਕੋ ਪਾਣੀ ਡੈਂਦੀ ਹੋਏ ਕੱਛ ਦੇ ਰਣ ਵਿੱਚ ਮਿਲ ਵੇਂਦੀ ਏ। ਨਦੀ ਦੀ ਕੁੱਲ ਲੰਬਾਈ 320 ਕਿਲੋਮੀਟਰ ਏ। ਲੂਣੀ ਨਦੀ ਦੇ ਉਪਨਾਮ ਸਾਗਰਮਤੀ, ਲਵਣਮਤੀ, ਮਰੂਆਸ਼ਾ ਤੇ ਸਾਕਰੀ ਨਦੀ ਹਨ। ਇਹ ਨਦੀ ਭਾਰਤ ਦੇ ਰਾਜਸਥਾਨ ਤੇ ਗੁਜਰਾਤ ਦੋਵਾਂ ਰਾਜਿਆਂ ਵਿੱਚ ਵਹਾਣ ਵਾਲੀ ਹਿੱਕਾ ਨਦੀ ਏ, ਜਿਹਦੀ ਲੰਬਾਈ 495 ਕਿਲੋਮੀਟਰ ਹੈ। ਨਦੀ ਦਾ ਸਰੋਤ ਅਰਾਵਲੀ ਪਹਾੜੀ ਏ। ਇਹ ਨਦੀ ਅਰਾਵਲੀ ਪਹਾੜ ਦੇ ਕੋਲ ਅਜਮੇਰ ਜ਼ਿਲ੍ਹੇ ਦੇ ਨਾਗ ਪਹਾੜ, ਜੇਕੂ ਸਨੇਕ ਮਾਊਂਟ ਵੀ ਆਖਦੇ ਹਨ, ਉੱਥੋਂ ਸ਼ੁਰੂ ਥੀ ਕੇ ਦੱਖਣ ਪੱਛਮ ਖੇਤਰ ਵਿੱਚ ਅਜਮੇਰ, ਨਾਗੌਰ, ਪਾਲੀ, ਜੋਧਪੁਰ, ਬਾੜਮੇਰ, ਜਾਲੋਰ ਰਾਜਸਥਾਨ ਵਿੱਚ 330 ਕਿਲੋਮੀਟਰ ਵਾਂਦੇ ਹੋਏ ਗੁਜਰਾਤ ਵਿੱਚ ਕੱਛ ਦੇ ਰਣ ਵਿੱਚ ਵੰਝ ਕੇ ਮਿਲਦੀ ਏ। ਲੂਣੀ ਦਾ ਰਸਤਾ ਪੁਰਾਣੇ ਟਾਈਮ ਵਿੱਚ ਜਿਹੜਾ ਸਰਸਵਤੀ ਨਦੀ ਦਾ ਰਸਤਾ ਹੈ ਉਹ ਵੀ ਥੀ ਸਕਦੇ। ਇਵੇਂ ਤੇ ਰਾਜਸਥਾਨ ਵਿੱਚ 20-22 ਨਦੀਆਂ ਹਨ, ਜਿਵੇਂ ਬਨਾਸ ਨਦੀ, ਸੋਨਵਾਰਾ ਨਦੀ, ਸਾਂਬੀ ਨਦੀ, ਮਾਹੀ ਨਦੀ, ਪਰਵਨ ਨਦੀ, ਸੋਮ ਨਦੀ, ਸਾਬਰਮਤੀ ਨਦੀ, ਰੂਪਾ ਰੇਲ ਨਦੀ, ਪਾਰਵਤੀ ਨਦੀ, ਜੋਜੜੀ ਨਦੀ, ਚੰਬਲ ਨਦੀ, ਬਾਣਗੰਗਾ ਨਦੀ, ਬਨਾਸ ਨਦੀ, ਸਾਗੀ ਨਦੀ, ਮਾਸੀ ਨਦੀ, ਘੋੜਾ ਪਛਾੜ ਨਦੀ ਵਗੈਰਾ ਵਗੈਰਾ। ਲੇਕਿਨ ਇਹਨਾਂ 20-22 ਨਦੀਆਂ ਵਿੱਚ ਹਿੱਕਾ ਲੂਣੀ ਨਦੀ ਰਾਜਸਥਾਨ ਦੇ ਥਾਰ ਰੇਗਿਸਤਾਨ ਕੋ ਵਾਂਦੀ ਹੋਈ ਸਭ ਤੋਂ ਵੱਡੀ ਨਦੀ ਅਖੇਂਦੇ ਹਨ। ਇਹ ਨਦੀ ਇੱਕ ਗੈਰ ਬਾਰਾਮਾਸੀ ਨਦੀ ਏ ਤੇ ਅਰਾਵਲੀ ਰੇਂਜ ਦੀ ਪੁਸ਼ਕਰ ਘਾਟੀ ਵਿੱਚ ਅਜਮੇਰ ਦੇ ਕੋਲੋਂ ਨਿਕਲਦੀ ਏ। 495 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਖਿਰਕਾਰ ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਮਾਰਸ਼ੀ ਲੈਂਡਸ ਆਫ ਰਣ ਵਿੱਚ ਮਿਲ ਵੇਂਦੀ ਏ। ਲੂਣੀ ਵਿੱਚ ਨਰਮਦਾ ਨਹਿਰ ਦਾ ਓਵਰਫਲੋ ਯਾਨੀ ਗਾਂਧਵ ਨਾਲ ਮਿਲਦਾ ਹੈ, ਜਿਹਦੇ ਕਰਕੇ ਇਹਨਾਂ ਇਲਾਕਿਆਂ ਵਿੱਚ ਬਾਰਾਮਾਸੀ ਨਦੀ ਵੀ ਆਖੀ ਵੇਂਦੀ ਏ। ਬਾਰਮੋਰ ਦੀ ਮਸ਼ਹੂਰ ਲੂਣੀ ਨਦੀ ਦਾ ਪਾਣੀ ਬਿਲਕੁਲ ਸਾਫ਼ ਏ। ਲੂਣੀ ਉਦਗਮ ਸਥਾਨ ਤੋਂ ਮਿੱਠੀ ਸ਼ੁਰੂ ਥੀਂਦੀ ਏ ਪਰ ਬਲੋਤਰਾ ਤੱਕ ਆਉਂਦੇ ਆਉਂਦੇ ਖਾਰੀ ਥੀ ਵੇਂਦੀ ਏ, ਆਖਰ ਵਿੱਚ ਕੱਛ ਦੇ ਰਣ ਵਿੱਚ ਮਿਲ ਵੇਂਦੀ ਏ। ਬਰਸਾਤ ਦੇ ਡੀਂਹ ਵਿੱਚ ਲੂਣੀ ਦਾ ਬਹਾਵ ਖੇਤਰ ਗੁਜਰਾਤ ਤੋਂ ਕੱਛ ਤੱਕ ਹੁੰਦੇ। ਮਰੂਸਥਲ ਵਿੱਚ ਗੰਗਾ ਦੇ ਨਾਮ ਤੋਂ ਪ੍ਰਸਿੱਧ ਲੂਣੀ ਨਦੀ ਵਿੱਚ ਜਿਹੜੇ ਵੇਲੇ ਪਾਣੀ ਆਉਂਦੇ ਤਾਂ ਇੱਥਾਂ ਦੇ ਕਿਸਾਨਾਂ ਦੇ ਚਿਹਰੇ ਖਿਲ ਵੇਂਦੇ ਨੇ, ਕਿਉਂਕਿ ਨਦੀ ਵਿੱਚ ਭਰਪੂਰ ਪਾਣੀ ਆਉਣ ਕਰਕੇ ਜ਼ਮੀਨ ਵਿੱਚ ਪਾਣੀ ਦਾ ਲੈਵਲ ਵੱਧ ਵੇਂਦੇ ਅਤੇ ਪਾਣੀ ਉੱਤੇ ਆ ਵੇਂਦੇ। ਇਹ ਪਾਣੀ ਮਿੱਠਾ ਹੁੰਦੇ। ਕਿਸਾਨ ਹੀ ਪਾਣੀ ਨਾਲ ਜੀਰੇ ਅਤੇ ਈਸਬ ਗੋਲ ਦੀ ਵਧੀਆ ਫਸਲ ਉਗੇਂਦੇ ਨੇ। ਕਿਸਾਨਾਂ ਕੋ ਰੁਜ਼ਗਾਰ ਵਾਸਤੇ ਘਰੋਂ ਬਾਹਰ ਨਹੀਂ ਵੰਝਣਾ ਪੈਂਦਾ ਅਤੇ ਆਪਣੇ ਹੀ ਖੇਤ ਵਿੱਚ ਭਰਪੂਰ ਪੈਦਾਵਾਰ ਮਿਲ ਵੇਂਦੀ ਏ। ਲੂਣੀ ਨਦੀ ਕਿਉਂ ਪ੍ਰਸਿੱਧ ਏ? ਕਿਉਂਕਿ ਰੇਗਿਸਤਾਨ ਖੇਤਰ ਤੋਂ ਗੁਜ਼ਰਦੀ ਏ ਅਤੇ ਰੇਤ ਵਿੱਚ ਲੂਣ ਦੇ ਕਣ ਪਾਣੀ ਵਿੱਚ ਮਿਲ ਵੇਂਦੇ ਨੇ, ਹੀ ਕਰਕੇ ਨਦੀ ਦਾ ਪਾਣੀ ਖਾਰਾ ਥੀ ਵੇਂਦੇ। ਲੂਣੀ ਦੀ ਇੱਕ ਬਈ ਖਾਸ ਗੱਲ ਹੈ ਕਿ ਇਹ ਨਦੀ ਸਮੁੰਦਰ ਵਿੱਚ ਨਹੀਂ ਬਲਕਿ ਕੱਛ ਦੇ ਰਣ ਵਿੱਚ ਹੀ ਸੁੱਕ ਵੇਂਦੀ ਏ। ਲੂਣੀ ਨਦੀ ਭਾਰਤ ਦੀ ਹਿੱਕਾ ਅਨੋਖੀ ਨਦੀ ਏ, ਜਿਹੜੀ ਪਹਾੜਾਂ ਤੋਂ ਨਿਕਲਦੀ ਏ ਪਰ ਨਹੀਂ ਥੀਂਦਾ ਕਿਸੇ ਸਾਗਰ ਨਾਲ ਸੰਗਮ। ਹੀ ਵਾਸਤੇ ਲੂਣੀ ਨੂੰ ਅੰਤਰਸਰਾਵੀ ਨਦੀ ਵੀ ਆਖਦੇ ਨੇ। ਸ਼ੁਰੂ ਵਿੱਚ 100 ਕਿਲੋਮੀਟਰ ਤੱਕ ਨਦੀ ਦਾ ਪਾਣੀ ਮਿੱਠਾ ਹੁੰਦੇ। ਇਹ ਮਿੱਠਾ ਪਾਣੀ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਸਿੰਚਾਈ ਦੇ ਕੰਮ ਆਉਂਦੇ। ਵੈਸੇ ਤੇ ਲਗਭਗ 330 ਮੀਲ ਯਾਨੀ ਕਿ 530 ਕਿਲੋਮੀਟਰ ਦੇ

ਇਹ ਆਕਾਸ਼ਵਾਣੀ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਕਾਰਜਕ੍ਰਮ ਹੈ। ਸਿਰਾਇਕੀ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਮੇਰਾ ਨਮਸਕਾਰ। ਅੱਜ ਦੇ ਹੀ ਪ੍ਰੋਗਰਾਮ ਵਿੱਚ ਤੁਸੀਂ ਸੁਣਸੋ ਵਾਰਤਾ ਭਾਰਤੀ ਸੰਸਕ੍ਰਿਤੀ ਦੀ ਸੰਵਾਹਕ ਨਦੀ ਲੂਨੀ। ਹਿੰਦੇ ਵਾਰਤਾਕਾਰ ਹੋਸਨ ਨੀਲਮ ਬਜਾਜ। ਆਓ ਸਭ ਤੋਂ ਪਹਿਲੇ ਸੁਣਨੇ ਆ ਨੀਲਮ ਬਜਾਜ ਤੋਂ ਵਾਰਤਾ। ਇਵੇਂ ਤਾਂ ਰਾਜਸਥਾਨ ਵਿੱਚ ਅਰਬ ਸਾਗਰ ਤੰਤਰ ਦੀ 20-22 ਨਦੀਆਂ ਵਹਿੰਦੀਆਂ ਹਨ, ਪਰ ਇਹ ਲੂਣੀ ਨਦੀ ਅਨੋਖੀ ਨਦੀ ਹੈ, ਜਿਹੜੀ ਨਿਕਲਦੀ ਤਾਂ ਪਹਾੜ ਤੋਂ ਹੈ ਪਰ ਸਮੁੰਦਰ

ਗੀਤ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਬਾਉਂਡੀ ਥੀ ਗਏ ਸੋਫੀਆ ਮਲਿਕ ਦਾ ਗਾਇਆ ਗੀਤ ਕੈਨੀ ਸੁਣਿਆ, ਤੇ ਆਓ ਸੁਣੇਂਦੇ ਹਾਂ ਉਨ੍ਹਾਂ ਦੀ ਆਵਾਜ਼ ਵਿੱਚ ਇਹ ਮਿੱਠਾ ਜਿਹਾ ਗੀਤ।

ਗੀਤ ਪਸੰਦ ਆਇਆ ਹੋ ਸੀ। ਗਾਵਣ ਵਾਲੀ ਹਨ ਸੋਫੀਆ ਮਲਿਕ। ਇਸ ਦੇ ਨਾਲ ਹੀ ਸਰਾਇਕੀ ਪ੍ਰੋਗਰਾਮ ਖਤਮ ਥੀਂਦਾ ਹੈ। ਵਲਾ ਮਿਲਸਾਂ।